ದಸಮ ದ್ವಾರ ತು ಶ್ವಾಸದಲ್ಲಿ ಉತ್ತರೆ ಗುರು ಅರ್ಜುನ ದೇವ್ ಪಾತ್ಶಾಹಿ ಸಿರ್ತಿ ಹಾಕಿ ಶ್ವಾಸ ಉತಾರೆ ਤੇ ਪੁੱਛਦਾ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਖੀ ਸਾਧ ਸੰਗਤ ਬੋਲੋ ਸ੍ਰੀ ਉਸ ਵੇਲੇ ਜਿਸ ਵੇਲੇ ਰਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ ਕਹਿਣ ਲੱਗਾ ਸੱਚਮੁੱਚ ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ ਸਿਦਕ ਨਾਲ ਭਰੋਸੇ ਨਾਲ ਜਪੇਗਾ ਪਿਆਰੀ ਸਾਧ ਸੰਗਤ ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਤੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਆਓ ਪਿਆਰ ਨਾਲ ਜਪੀਏ।

ਨਾਮ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ, ਬਿਨ ਜੇਵਾ ਕਹਾ ਕੋ ਬਖਤਾ, ਬਿਨ ਸ਼ਰਵਨਾ ਕਹਾ ਕੋ ਸੁਨਤਾ, ਬਿਨ ਨੇਤਰਾ ਕਹਾ ਕੋ ਪੇਖੇ, ਨਾਮ ਬਿਨਾ ਨਰ ਕਹੀ ਨ ਲੇਖੇ, ਬਿਨ ਵਿਦਿਆ ਕਹਾ ਕੋ ਪੰਡਿਤ, ਬਿਨ ਅਮਰੇ ਕੈਸੇ ਰਾਜ ਮੰਡਿਤ, ਬਿਨ ਬੂਝੇ ਕਹਾ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬੋਰਾਨਾ, ਬਿਨ ਬੈਰਾਗ ਕਹਾ ਬੈਰਾਗੀ, ਬਿਨ ਹੋ ਤਿਆਗ ਕਹਾ ਕੋ ਤਿਆਗੀ, ਬਿਨ ਬਸ ਪੰਚ

ਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ, ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਭੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

ਮੇਰੀਆਂ ਭੈਣਾਂ ਵੀ ਜਕਾਰੀ ਦੀ ਬਖਸ਼ਿਸ਼ ਕਰ, ਕੋਈ ਭੈਣ ਉਸਕੇ ਜਕਾਰਾ ਛੱਡੀ। ਔਰ ਕੀ ਅਦਰ ਸ਼ਬਦ।

ਹਜ਼ੂਰੀਏ ਸਨ, ਸਾਹਿਬ ਦਾ ਇਸ਼ਨਾਨ ਕਰਾਉਂਦੇ ਸਨ, ਸਾਹਿਬ ਦੇ ਚਰਨ ਅੰਮ੍ਰਿਤ ਪੀਣ ਦਾ ਕਈ ਵਾਰੀ ਮੌਕਾ ਮਿਲਿਆ, ਸਾਹਿਬ ਦੇ ਚਰਨਾਂ ਨੂੰ, ਚਰਨ ਕਮਲਾਂ ਨੂੰ ਆਪਣੇ ਅੰਜੂਆਂ ਨਾਲ ਵੀ ਵੈਰਾਗ ਚ ਆ ਕੇ ਇਸ਼ਨਾਨ ਕਰਾਇਆ। ਉਹੀ ਅੰਜੂ ਚਰਨਾਂ ਦੇ ਉੱਤੇ ਚੱਟੇ, ਤੜਪ ਕੇ ਉੱਠੀ, ਇੱਕ ਫਰਿਆਦ ਉੱਠੀ, ਇੱਕ ਪਕਾਰ ਉੱਠੀ ਦਿਲੋਂ ਕਿ ਹੇ ਸੱਚੇ ਪਾਤਸ਼ਾਹ, ਹੇ ਮੇਰੇ ਪ੍ਰੀਤਮ ਬਾਬਲ, ਤੂੰ ਤਾਂ ਵਸਿਆ ਪਿਆ ਮੇਰੇ ਪ੍ਰਾਣਾਂ ਦੇ ਵਿੱਚ। ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਗਰੀਬ ਨਵਾਜ ਤੇਰੇ ਚਰਨਾਂ ਨਾਲ ਨਿਭੀ ਹੈ, ਪ੍ਰੇਮ ਕੀਤਾ ਹੈ। ਗਰੀਬ ਨਵਾਜ, ਇਹ ਰਗਾਂ ਦੇ ਵਿੱਚ ਖੂਨ ਵੀ ਤੇਰੀ ਮਿਹਰ ਨਾਲ ਹੀ ਵਗਦਾ ਰਿਹਾ ਹੈ। ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ ਕਿ ਇਹ ਸ਼ਹੀਦੀ ਖੂਨ ਜ਼ਾਇਆ ਨਾ ਚਲਾ ਜਾਏ, ਇਹ ਉਸੇ ਤਰ੍ਹਾਂ ਨਾ ਬਹਿ ਜਾਏ। ਗਰੀਬ ਨਵਾਜ ਤੇਰੇ ਚਰਨ ਕਮਲਾਂ ਦਾ ਇਸ਼ਨਾਨ ਕਰਾ ਦੇ। ਇੰਨੀ ਦੇਰ ਨੂੰ ਆਰਾ ਚੱਲਿਆ ਹੈ ਸੀਸ ਦੇ ਉੱਤੇ, ਇੱਕ ਖੂਨ ਦਾ ਫਵਾਰਾ ਉੱਠਿਆ ਹੈ। ਜਦੋਂ ਉਹ ਫੁੱਟਿਆ ਤੇ ਉਹ ਫਵਾਰਾ ਸਿੱਧਾ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਤੇ ਡੁੱਲ ਪਿਆ। ਚਰਨ ਕਮਲਾਂ ਦਾ ਇਸ਼ਨਾਨ ਹੋ ਰਿਹਾ ਹੈ ਸ਼ਹੀਦੀ ਖੂਨ ਦੇ ਨਾਲ। ਔਰ ਮਤੀ ਦਾਸ ਜੀ, ਜਿਨ੍ਹਾਂ ਦੇ ਸੀਸ ਦੇ ਵਿਚਾਰਾ ਹੈ, ਨੇਤਰ ਖੁੱਲੇ ਹਨ, ਇਸ ਮਿਹਰ ਨੂੰ ਆਪਣੇ ਪਾਵਨ ਨੇਤਰਾਂ ਨਾਲ ਦੇਖ ਰਹੇ ਹਨ, ਪਰ ਨਾਲ ਹੀ ਕੀ ਦੇਖਦੇ ਹਨ। ਜਿਸ ਤਰ੍ਹਾਂ ਪਿਤਾ ਜੀ ਬਿਆਨ ਕਰ ਰਹੇ ਹਨ, ਸਾਹਿਬ ਨੇ ਆਪਣੇ ਉਸ ਪਿਆਰੇ ਸਿੱਖ, ਉਸ ਗੁਰਮੁਖ ਦੇ ਉਹ ਸ਼ਹੀਦੀ ਖੂਨ ਨੂੰ ਆਪਣਾ ਸੱਜਾ ਹੱਥ ਥੱਲੇ ਕਰਕੇ ਉਂਗਲੀ ਨਾਲ ਲਗਾਇਆ, ਔਰ ਫਿਰ ਆਪਣੇ ਮਸਤਕ ਤੇ ਲਗਾ ਲਿਆ। ਮਤੀ ਦਾਸ ਜੀ ਦੇਖ ਰਹੇ ਹਨ। ਸਾਧ ਸੰਗਤ ਜੀ, ਉਸ ਵੇਲੇ ਮਤੀ ਦਾਸ ਜੀ ਦੇ ਦਿਲ ਦੀ ਅਵਸਥਾ ਕੀ ਹੋਏਗੀ? ਪਿਤਾ ਜੀ ਕਹਿਣ ਲੱਗੇ ਕਿ ਅਸੀਂ ਦੇਖ ਰਹੇ ਹਨ ਕਿ ਮਤੀ ਦਾਸ, ਜਿਹੜਾ ਹਮੇਸ਼ਾ ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਦਾਸ, ਅੱਜ ਸਾਹਿਬ ਉਸ ਨੂੰ ਆਪਣੀ ਤਰਕੁਟੀ ਤੇ ਬਿਠਾਏ ਹੋਏ। ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਸਿੱਖ ਗੁਰੂ ਨੂੰ ਸਵਾਸ ਸਵਾਸ ਸਿਮਰਦਾ ਹੈ, ਗੁਰੂ ਹੀ ਉਹਦੇ ਪ੍ਰਾਣ ਹਨ, ਤੇ ਫਿਰ ਗੁਰੂ ਆਪਣੇ ਸਿੱਖ ਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਅਜ਼ੀਜ਼ ਸਮਝਦਾ ਹੈ, ਆਪਣੇ ਪ੍ਰਾਣਾਂ ਨਾਲੋਂ ਵੀ ਨੇੜੇ ਸਮਝਦਾ ਹੈ। ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਬਾਬਾ ਨਰ ਸਿੰਘ ਸਾਹਿਬ ਨੇ ਕੀ ਫਰਮਾਇਆ? ਲੋਕ ਕਿਤਾਬਾਂ ਲਿਖ ਕੇ ਰੱਖ ਗਏ ਹਨ ਕਿ ਉੱਤਮ ਕਰਮ ਕਿਹੜਾ ਹੈ ਤੇ ਮੰਦਾ ਕਰਮ ਕਿਹੜਾ ਹੈ। ਸਿੱਖ ਦੀ ਗੁਰੂ ਨਾਲ ਨਿਭ ਜਾਏ, ਸਿੱਖ ਦੀ ਗੁਰੂ ਦੇ ਚਰਨਾਂ ਨਾਲ ਬਣਿਆ ਵੇ, ਇਹਦੇ ਨਾਲੋਂ ਬਾਬਾ ਨਰ ਸਿੰਘ ਸਾਹਿਬ ਨੇ ਫਰਮਾਇਆ, ਕੋਈ ਉੱਤਮ ਕਰਮ ਹੋਰ ਨਹੀਂ। ਔਰ ਸਿੱਖ ਦੀ ਗੁਰੂ ਨਾਲ ਨਾ ਨਿਭ ਸਕੇ, ਨਾ ਬਣ ਸਕੇ, ਇਹ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਾਧ ਸੰਗਤ ਜੀ, ਪਿਤਾ ਜੀ ਕੀ ਕਹਿੰਦੇ ਹਨ ਕਿ ਸਿੱਖ ਔਰ ਗੁਰੂ ਦਾ ਰਿਸ਼ਤਾ ਸਭ ਤੋਂ ਪਾਕ ਰਿਸ਼ਤਾ ਹੈ। ਇਸ ਪਾਕ ਰਿਸ਼ਤੇ ਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕੋਈ ਮਾਇਆ ਨਹੀਂ ਆਉਣੀ ਚਾਹੀਦੀ। ਇਸ ਪਾਕ ਰਿਸ਼ਤੇ ਦੇ ਅੱਗੇ ਖੁਦਾ ਵੀ ਆਪਣਾ ਸੀਸ ਝੁਕਾਉਂਦਾ ਹੈ। ਤਾਂ ਸਾਧ ਸੰਗਤ ਜੀ, ਜਿਸ ਵਕਤ ਇਹ ਮਾਨ ਬਖਸ਼ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਤਾਂ ਇੱਥੋਂ ਤੱਕ ਕਹਿ ਗਏ, ਖਾਲਸਾ ਮੇਰੋ ਜਿੰਦ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੇ ਪ੍ਰਾਣਾਂ ਦੇ ਪ੍ਰਾਣ ਹਨ, ਖਾਲਸਾ ਮੇਰੀ ਜਾਨ ਦੀ ਜਾਨ ਹੈ। ਸਤਿਗੁਰੂ ਆਪਣੇ ਪਿਆਰੇ ਸਿੱਖ ਨੂੰ ਇਸ ਤਰ੍ਹਾਂ ਰੱਖਦਾ ਹੈ। ਸਾਧ ਸੰਗਤ ਜੀ, ਫੇਰ
भाई सतीदास जी, भाई दयाला जी, सतीदास जी किस तरह परवाने वाकन अपने सतगुरु दे उत्ते जले हन। पिता जी कहन लगे, आज तक कोई परवाना, कोई आशक अपने इष्ट दे उत्ते, अपने गुरु दे उत्ते, उस जग दी जोत दे उत्ते इस तरह नहीं जलिया, खाक होया जिस तरह भाई सतीदास जी। फिर कहन लगे, असि की देख रहे हैं कि जेड़े उत्ते फुल बरसा रहे सन, हुण भज दौड़ लगी हुई है उस पावन खाक नूं अपने मस्तक ते लां। केड़ी खाक? उस परवाने दी खाक, पाक खाक जिस दे विच ओ जल के राख हो चुके हैं। फिर पिताजी कह रहे हैं कि कसे भी महापुरुष ने इस तरह दी महासमाधि नहीं लाई जिस तरह दी भाई दयाला जी ने उबलदी देग दे विच महासमाधि लगाई है। ए परवानियां दे उत्ते आशश कर रहे हैं पिताजी। साध संगत जी, साहब इस तरह दियां बख्शिशां फिर नरां ते कर रहे हैं, नरां नूं प्रगट कर रहे हैं। गुर कृपा जे नर को कीनी, तह जगत पछानी, नानक लीन भयो गोविंद सिंह ज्यों पानी संग पानी। कैसी लीनता उस वेले बख्श रहे हैं, ओ केड़ी लीनता है जेड़ी उस आनंद रूप सतगुरु दे विच, उस दुख दे विच, उस कष्ट दे विच। जन्ना कष्ट वधी जा रहा है उन्ना आनंद वधी जा रहा है, उस आनंद दे विच उस लीनता दा स्वाद लिया जा रहा है। और केड़े हालात दे विच ए साध संगत जी, ए करिश्मा है उस गुरु दी कृपा दा, ए चमत्कार है उसकी मेहर दा। पिता जी ने दो तीन चीजां फिर बड़िया ही दुर्लभ दसियां, अनमोल। पहली, सिख कदी शक्ति नूं हाथ नहीं पांदा। ताई मतीदास जी साहब दे चरणां च बैठे हन कैद दे विच। भाई मतीदास जी ने साहब दे चरणां च बेनती कीती कि सच्चे पातशाह जिस तरह दा दुख ते कष्ट इत्थे ए दे रहे हन, एक इशारा कर दियो, आग्या बख्श दियो, मैं लाहौर ते दिल्ली दी इट खड़का दंगा। गुरु तेग बहादुर साहब ने मतीदास जी वल देखिया, कहन लगे, मतीदास ए शक्ति कथो प्राप्त कीती? मतीदास जी अगों बेनती करते हैं कि सच्चे पातशाह तुसी एक दिन गंडेरियां चुप के सिटियां सी, ऐसा दिल दे विच वैराग आया, जी किता कि इस प्रेम रस नूं चखां। ओ चुकियां हुईयां गंडेरियां चुकियां और बड़े प्रेम नाल ओ सीत प्रसाद छके, दोबारा चुकी, एकदम ऐ महसूस होया जदा कपाट खुल गए हन, एक महान शक्ति अंदर प्रवेश कर गई। साहब मुस्कुरा पे, कहन लगे, मतीदास जिसने गंडेरियां चूप के सिटियां सी, ए शक्ति ओदे पास नहीं। मतीदास जी हाथ जोड़ के खड़े हो गए। साहब उस वेले केसां नूं कंगा कर रहे सन, कंगा दिखाया है, इशारा समझ गया कि आरे दे नाल चीरिया जाना है, ए शिकायत हुई है। जदों हाकम पास शिकायत हुई तो तद हुक्म होया कि पहली शहादत मतीदास दी
ਗੁਰੂ ਸਾਹਿਬ ਦੇ ਸਾਹਮਣੇ ਭਰੀ ਖਲਕਚ ਕੀਤੀ ਜਾਏ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਭਰਾਤਾ ਬਾਬਾ ਅਟਲ ਜੀ ਕਮਲ ਉਮਰ ਹੈ, ਇੱਕ ਸਾਥੀ ਉਹ ਮਰ ਗਿਆ ਹੈ। ਛੋਟੇ ਜਿਹੇ ਮਿੱਤਰ ਨੂੰ ਜਦੋਂ ਸਵੇਰੇ ਉਹਨੂੰ ਲੈਣ ਵਾਸਤੇ ਗਏ ਹੈ ਖੇਡ ਖੇਡਣ ਵਾਸਤੇ, ਉਹਦੀ ਵਾਰੀ ਸੀ। ਉਸ ਵੇਲੇ ਉਸ ਮਰੇ ਹੋਏ ਬੱਚੇ ਨੂੰ ਰੋਂਦੇ ਹੋਏ ਮਾਤਾ ਪਿਤਾ ਲਿਜਾਣ ਵਾਸਤੇ ਤਿਆਰ ਸਨ। ਉਸ ਦੀ ਉਂਗਲੀ ਫੜ ਕੇ ਉਹਨੂੰ ਅਠਾਤਾ ਹੈ ਕਿ ਆ ਕੇ ਆਪਣੀ ਵਾਰੀ ਦੇ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਗੁਰੂ ਹਰ ਰਾਏ ਸਾਹਿਬ ਦੇ ਪੂਜਿਆ ਪਿਤਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੂਜਿਆ ਦਾਦਾ ਜੀ, ਉਹਨਾਂ ਨੇ ਵੀ ਇਸੇ ਤਰ੍ਹਾਂ 24 ਸਾਲ ਦੀ ਅਵਸਥਾ ਹੈ, ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸਾਰੀ ਸ਼ਕਤੀ ਉਹਨਾਂ ਨੂੰ ਬਖਸ਼ੀ ਹੋਈ, ਉਹਨਾਂ ਨੇ ਵੀ ਇਸੇ ਤਰ੍ਹਾਂ ਜੀਵਤ ਕਰਤਾ। ਪਰ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਦੋਨੋਂ ਵਕਤ ਪਤਾ ਲੱਗਿਆ ਹੈ ਤੇ ਸਾਧ ਸੰਗਤ ਜੀ ਤੁਸੀਂ ਇਤਿਹਾਸ ਤੋਂ ਵਾਕਫ ਹੋ, ਗੁਰੂ ਨਾਨਕ ਦੇ ਘਰ ਸ਼ਕਤੀ ਦਾ ਇਸਤੇਮਾਲ ਇਜਾਜ਼ਤ ਨਹੀਂ ਹੈ। ਫਿਰ ਬਾਬਾ ਅਟਲ ਜੀ ਨੇ ਕੀ ਕੀਤਾ, ਜਾ ਕੇ ਸਮਾਧੀ ਲਾਈ ਹੈ ਔਰ ਉਸ ਦੇ ਵਿੱਚ ਮਹਾਸਮਾਧੀ ਚਲੇ ਗਏ ਹਨ, ਪ੍ਰਾਣ ਤਿਆਗਤੇ ਹਨ। ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਕੀਰਤਪੁਰ ਸਾਹਿਬ ਬਣਿਆ ਹੋਇਆ ਹੈ, ਜਿੱਥੇ ਜਾ ਕੇ ਉਹਨਾਂ ਨੇ ਸਮਾਧੀ ਲਾਈ ਔਰ ਮਹਾਸਮਾਧੀ ਚਲੇ ਗਏ। ਪਿਤਾ ਜੀ ਕਹਿਣ ਲੱਗੇ, ਕਾਕਾ ਸ਼ਕਤੀ ਤਾਂ ਗੁਰੂ ਦੇ ਚਰਨਾਂ ਚ ਰੁਲਦੀ ਫਿਰਦੀ ਹੈ, ਪਰ ਸ਼ਕਤੀ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਦੂਜੀ ਚੀਜ਼ ਦੱਸੀ, ਬਾਬਾ ਨੰਦ ਸਿੰਘ ਸਾਹਿਬ ਨੇ ਇਸ ਦੇ ਉੱਤੇ ਪਿਤਾ ਜੀ ਕਹਿਣ ਲੱਗੇ ਕੀ ਫਰਮਾਇਆ ਸੀ ਕਿ ਕੋਈ ਸ਼ਕਤੀ ਇਸਤੇਮਾਲ ਕਰਨਾ, ਕੋਈ ਕਰਾਮਾਤ ਦਿਖਾਣਾ, ਇਹ ਸਿੱਖ ਦਾ ਕੰਮ ਨਹੀਂ ਹੈ, ਇਹ ਸਿੱਧਾਂ ਦਾ ਕੰਮ ਹੈ। ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ। ਸਾਧ ਸੰਗਤ ਜੀ ਫਿਰ ਦੂਜੇ ਕੀ ਹੈ ਕਿ ਭਾਣੇ ਦਾ ਨਸ਼ਾ ਸਰੂਰ ਮਸਤੀ ਲੈਂਦਾ ਹੋਇਆ ਸਿੱਖ, ਭਾਣੇ ਜੇ ਵੱਡ ਹੋਰ ਦਾਤ ਨਹੀਂ ਸੱਚ ਆਖ ਸੁਣਾਇਆ, ਗੁਰੂ ਅਰਜਨ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ। ਉਸ ਪਾਣੇ ਚ ਰੰਗਿਆ ਹੋਇਆ ਸਿੱਖ ਕਦੀ ਸ਼ਕਤੀ ਨਹੀਂ ਇਸਤੇਮਾਲ ਕਰਦਾ, ਪਰ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦਾ। ਸਾਧ ਸੰਗਤ ਜੀ, ਸਵਾਰਥੀ ਪ੍ਰੇਮ ਚ ਔਰ ਸੱਚੇ ਪ੍ਰੇਮ ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਵਾਰਥੀ ਸਿੱਖ ਆਪਣੇ ਸਵਾਰਥ ਵਾਸਤੇ ਬੜੀਆਂ ਅਰਦਾਸਾਂ ਕਰਦਾ ਹੈ, ਪਰ ਜਿਹੜਾ ਪ੍ਰੇਮ ਚ ਰੰਗਿਆ ਹੋਇਆ ਸਿੱਖ ਹੋਏਗਾ, ਜਿਹੜਾ ਉਸ ਦੇ ਭਾਣੇ ਦਾ ਨਸ਼ਾ ਲੈ ਰਿਹਾ ਹੋਏਗਾ, ਉਹ ਸਿੱਖ ਅਰਦਾਸ ਨਹੀਂ ਕਰਦਾ। ਉਦਾਹਰਣਾਂ ਦੀ ਕਮੀ ਨਹੀਂ ਹੈ। ਦੋ ਕੋਮਲ ਸਾਹਿਬਜ਼ਾਦਿਆਂ ਨੂੰ ਲੈ ਲਈ, ਕੱਢੀ ਕੋਮਲ ਉਮਰ ਹੈ, ਪਰ ਉਹਨਾਂ ਨੇ ਉਸ ਵੇਲੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ। ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ, ਅਤਿ ਪਿਆਰੇ ਸਾਹਿਬਜ਼ਾਦਿਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਕੋਈ ਅਰਦਾਸ ਕੀਤੀ ਹੈ। ਸਾਧ ਸੰਗਤ ਜੀ, ਪਿਤਾ ਜੀ ਇਹ ਸੁਣਾ ਰਹੇ ਸਨ। ਫਿਰ ਕਹਿਣ ਲੱਗੇ, ਇਸ ਦੁੱਖ ਔਰ ਕਸ਼ਟ ਦਾ ਜਿਹਦੇ ਵਿੱਚ ਇਹ ਮਹਾਨ ਸਿੱਖ ਗੁਰੂ ਦੀ ਦਾਤ ਆਪਣੀ ਝੋਲੀ ਚ ਪਵਾ ਰਹੇ ਹਨ, ਸ਼ਹਾਦਤ ਦੀ
جام شہادت. کہن لگے جو جام شہادت دا نشا سرور تے مستی ہے جو اس دی خماری ہے، جے کتے اس گرمکھ نو پچھو جس نو دونوں چیزاں پراپت ہویاں ہوں، پراپگی تے جام شہادت. پھر اپنا ہاتھ چا کر کے کہن لگے اور دعوے نال کہہ سکتا ہے کہ جام شہادت گرو دے چنہ دے وچ اور سرور تے نشا پراپگی دے نشے نالوں بہت اچھا ہے. اے بچن سنا رہے ہیں پتا سات سنگ جی کہن لگے جدوں ست گرو دے چنہ چ اس دے پانے دے وچ جنا دکھ اور کشت ودی جائے گا، آنا ہی گرمکھ دا سکھ دا نشا تے سرور ودی جائے گا. اور اس نشے اور سرور دے وچ او دکھ تے کشت دا اثر کی ہوندا ہے؟ کہندے جیڑی او دی گرو دے اتے صدق دی جوت ہے او پورے جوبن چ جگمگا رہی ہوئے گی. اے پتا جی دس رہے سن. ساتھ سنگ جی گرو تیگ بہادر صاحب اس ویلے بخشش کی کر رہے ہیں، جو نر دکھ میں دکھ نہیں مانے سکھ سنے اور پہنی جا کے کنچن ماٹی مانے. صاحب او کس تیاگ دی بخشش کر رہے ہیں؟ اے شبد وچ سب کچھ ظاہر ہے، سپشٹ ہے. کس ویراگ دی بخشش کر رہے ہیں؟ کس پریم دی بخشش کر رہے ہیں؟ ساتھ سنگت جی کس نرمانتا دی بخشش کر رہے ہیں؟ کس اس پانے دی بخشش دی دات دے رہے ہیں؟ سکھر دا پانا جیدے وچ سکھ منگدا ہی کچھ نہیں، کوئی شکتی استعمال نہیں کردا، کوئی ارداس نہیں کردا. پھر اس لینتا جیڑی لینتا گرو صاحب بخش رہے ہیں، گر کرپا جے نرکو کینی تہ جگت پچھانی، نانک لین بھیو گوبند سنگھ جو پانی سنگ پانی. کیڑی لینتا؟ اس لینتا دا جیڑی ستگرو دے چرنا چ ہے، اس آنند روپ دے چرنا وچ ہے، جیڑا اس لینتا دا پھر پرم آنند ہے، جیڑا پرم نشا اور پرم سرور ہے، پھر اس دی دات بخش رہے ہیں. ستگرو اے کردا ہے. ساتھ سنگت جی اسی گرو تیگ بہادر صاحب دا دن منا رہے ہیں، حالے تاں آپاں او تین گرمکھاں دی جیڑے تین نر صاحب نے پرگٹ کیتے ہیں، جیڑے تین گرمکھ پرگٹ کیتے ہیں، او بھی اس کور کال جگ دے وچ، اس اندھکار کال جگ دے وچ. اج ایس ویلے تاں انہاں دا ہی کچھ ذکر آیا ہے. شام نو میرے صاحب ایک بہادر صاحب اوناں دی اس مہان شہادت

ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸਹਿਣ ਲਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ ਕਿ ਮੈਂ

ਅੱਜ ਰਾਣੀ ਇੱਕ ਖੜਾ ਪਾ ਕੇ ਆਏਗੀ ਤੇ ਮੈਂ ਇਹਦੀ ਚੋਰੀ ਫੜ ਲਾਂਗਾ। ਰਾਜਾ ਅੱਖਾਂ ਬੰਦ ਕਰਕੇ ਲੰਮਾ ਪਿਆ ਸੀ। ਰਾਣੀ ਨੇ ਰੋਜ਼ ਦੀ ਤਰ੍ਹਾਂ ਖੜਾ

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ

ਜੋ ਪਹਿਲੇ ਕਾਲ ਵਿਚ ਰਿਸ਼ਦਾਂਤ ਰੂਪਕ ਤੇ ਸੁਲਫਾਕ ਵਿਚ ਆਏਗਾ, ਦੂਸਰੀ ਵਾਰੀ ਤਿੰਨ ਤਾਲ ਤੇ ਸੁਲਫਾਕ ਵਿਚ ਆ ਕੇ ਫਿਰ ਇਸਦਾ ਸਥਾਈ ਦੇ ਉੱਤੇ ਮੁਕਾ ਹੋਏਗਾ। ਇਸਦਾ ਇਹ ਵੀ ਲੈ ਜਿਹੜੀ ਹੈ ਇਕ ਦੂਸਰੇ ਦੇ ਨਾਲ ਮਿਲਣੀ ਚਾਹੀਦੀ ਹੈ, ਪੜਤਾਲ ਵਿਚ ਇਹ ਖਾਸ ਵਿਸ਼ੇਸ਼ਤਾ ਹੁੰਦੀ ਹੈ।

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਖੰਡ ਖੰਡ ਖੰਡ ਖੰਡ

ਕੇ ਦੁਆਏ ਸੁਭਤਾ ਹੱਥ ਸੋਹੀ ਸੁਭਤਾ ਹੱਥ ਸੋਹੀ ਨਮੋ ਲੋਹ ਕੀ ਪੁੱਤ ਕਾ ਝਲੇ ਲਹੰਤੀ ਨਮੋ ਦੀਪ ਜਵਾਲਾ ਮੁਖੀ ਜਿਉ ਬਲੰਤੀ ਨਮੋ ਦੀਪ ਜਵਾਲਾ ਮੁਖੀ ਜਿਉ ਬਲੰਤੀ ਨਮੋ ਪਾਨ ਕੀ ਬਾਨ ਗੰਗਾ ਤਰੰਗੀ ਨਮੋ ਪਾਨ ਕੀ ਬਾਨ ਗੰਗਾ ਤਰੰਗੀ ਤੇਰੇ ਸਾਹਮਣੇ ਮੋਖ ਦਾਤੀ ਅਭੰਗੀ ਸਾਮ ਹੈ ਮੋਖ

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਨਖ ਤਾਰ ਅਣੀਅਰ, ਤਨਖ ਤਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਨੋ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ ਜਿੱਤੇ ਸ਼ਸਤਰ ਨਾਮ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ। ਸਾਹਿਬ ਕਹਿੰਦੇ ਨਾਗਰ ਤਨ ਸਾਗਰ।

ਨਾ ਉਹ ਮਰੇ ਨਾ ਠਾਗੇ ਜਾਏ ਜੋ ਲਵੇ ਦੀਨ ਕੇ ਜੋ ਲਵੇ ਦੀਨ ਕੇ ਤਾਲਬੇ ਮੌਲਾ ਭਾਈ ਨੰਦ ਲਾਲ ਜੀ ਤਾਲਬੇ ਮੌਲਾ ਹਮੇਸ਼ਾ ਜ਼ਿੰਦਾ ਅਸ਼ਤ ਹਮੇਸ਼ਾ ਜ਼ਿੰਦਾ ਅਸ਼ਤ ਤਾਲਬੇ ਮੌਲਾ ਹਮੇਸ਼ਾ ਜ਼ਿੰਦਾ ਅਸ਼ਤ।

ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਿਆ। ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰ ਰਹੇ ਹਨ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ।

ਆਖਿਆ ਸਾਰੀ ਉਮਰ ਗੱਲ ਨਾ ਕੀਤੀ, ਜੋ ਵੀ ਕੋਈ ਪੀਰ ਫਕੀਰ ਨੇ ਜੋ ਕੁਝ ਵੀ ਕਿਹਾ ਮੈਂ ਕੀਤਾ, ਪਰ ਮੇਰੇ ਘਰ ਕੋਈ ਬੂਟਾ ਨਹੀਂ ਲੱਗਿਆ। ਮੇਰੀ ਇੱਛਾ ਸੀ ਕਿ ਮੇਰੇ ਘਰ ਕੋਈ ਬੱਚਾ ਹੋ ਪੈਂਦਾ, ਕਿਉਂਕਿ ਸ਼ਾਸਤਰਕਾਰ ਵੀ ਕਹਿੰਦੇ ਹਨ ਕਿ ਜਿਸ ਦੇ ਘਰ ਔਲਾਦ ਨਾ ਹੋਵੇ ਉਹਦਾ ਸੰਸਾਰ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਬੜੀ ਮਿੱਠੀ ਮੁਰਾਦ ਹੈ। ਗੁਰੂ ਕੇ ਸਿੱਖ ਨੇ ਜਦੋਂ ਇਹ ਸੁਣਿਆ ਤੇ ਆਖਿਆ, ਫਿਰ ਗੁਰੂ ਨਾਨਕ ਦੇ ਦਰ ਤੇ ਜਿਹੜਾ ਵੀ ਗਿਆ ਹੈ ਉਹ ਖਾਲੀ ਨਹੀਂ ਆਇਆ। ਤੇ ਗੁਰੂ ਨਾਨਕ ਦੀ ਚੌਥੀ ਜੋਤ ਹੁਣ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਾ ਰਹੇ ਹਨ। ਤੂੰ ਉੱਥੇ ਜਾ, ਤੇਰੀ ਝੋਲੀ ਜ਼ਰੂਰ ਖੈਰਾਇਤ ਪਵੇਗੀ, ਜ਼ਰੂਰ ਬਖਸ਼ਿਸ਼ ਹੋਏਗੀ ਤੇਰੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਆਦਮ ਔਰ ਉਸ ਦੀ ਘਰਵਾਲੀ ਗੁਰੂ ਨਾਨਕ ਦੇ ਦਰ ਤੇ ਸਿਦਕ ਔਰ ਭਾਵਨਾ ਦੇ ਨਾਲ ਆ ਕੇ ਸੇਵਾ ਵਿਚ ਜੁਟ ਗਏ। ਇਹਨਾਂ ਦੀ ਸੇਵਾ ਕੀ ਹੈ? ਬਾਹਰ ਜਾਂਦੇ ਹਨ, ਲੱਕੜਾਂ ਚੁੱਗ ਕੇ ਲੈ ਆਉਂਦੇ ਹਨ, ਅੱਧੀਆਂ ਲੱਕੜਾਂ ਗੁਰੂ ਕੇ ਲੰਗਰ ਵਿਚ ਦੇ ਦਿੰਦੇ ਹਨ ਤੇ ਅੱਧੀਆਂ ਆਪਣੇ ਪਾਸ ਜਮਾਂ ਰੱਖ ਲੈਂਦੇ ਹਨ, ਤੇ ਬਾਕੀ ਦਾ ਜੋ ਸਮਾਂ ਹੈ ਉਹ ਗੁਰੂ ਕੇ ਲੰਗਰ ਵਿਚ ਗੁਰੂ ਕੀਆਂ ਸੰਗਤਾਂ ਦੇ ਜੂਠੇ ਬਰਤਨ ਮਾਂਜ ਕੇ ਸੇਵਾ ਕਰਕੇ ਆਪਣਾ ਜੀਵਨ ਸੁਫਲਾ ਰਹੇ ਹਨ। ਨੇਤ ਦੇ ਨਾਲ ਪਿਸ਼ਾਵਰ ਤੋਂ ਸੰਗਤ ਆਈ ਹਜ਼ੂਰ ਦੇ ਦੀਦਾਰ ਲਈ। ਅੱਤ ਦੀ ਠੰਡ ਸੀ, ਇਧਰੋਂ ਬਾਰਿਸ਼ ਚੱਲ ਪਈ ਬੜੀ ਸਰਦੀ, ਔਰ ਸਾਹਿਬਾਂ ਕੋਲ ਇਤਨੇ ਸੰਗਤ ਠਹਿਰਾਉਣ ਦਾ ਕੋਈ ਇੰਤਜ਼ਾਮ ਵੀ ਨਹੀਂ ਸੀ। ਭਾਈ ਆਦਮ ਨੇ ਸੋਚਿਆ ਬਈ ਕਿਉਂ ਨਾ ਜਿਹੜੀਆਂ ਲੱਕੜਾਂ ਜਮ੍ਹਾਂ ਰੱਖੀਆਂ ਹਨ ਉਹ ਸੰਗਤਾਂ ਦੀ ਸੇਵਾ ਵਿਚ ਲਾ ਦਿੱਤੀਆਂ ਜਾਣ। ਥਾਂ ਥਾਂ ਤੇ ਆ ਕੇ ਲੱਕੜਾਂ ਬਾਲ ਦਿੱਤੀਆਂ, ਸੰਗਤਾਂ ਨੂੰ ਨਿੱਘ ਬਖਸ਼ੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਰਾਤ ਦੇ ਸਮੇਂ ਜਦੋਂ ਆਏ ਤੇ ਥਾਂ ਥਾਂ ਤੇ ਲੰਬੂ ਲੱਗੇ ਹੋਏ ਵੇਖੇ, ਸੰਗਤਾਂ ਆਲੇ ਦੁਆਲੇ ਬੈਠ ਕੇ ਸਮਾਂ ਸਫਲ ਕਰ ਰਹੀਆਂ ਹਨ। ਸਤਿਗੁਰੂ ਬੜੇ ਪ੍ਰਸੰਨ ਹੋਏ, ਆਖਿਆ ਬਈ ਇਹ ਸੇਵਾ ਕਿਸ ਨੇ ਕੀਤੀ ਹੈ, ਉਸ ਨੂੰ ਬੁਲਾਓ। ਆਖਿਆ ਜੀ ਭਾਈ ਆਦਮ ਹੈ, ਦੋਨੋਂ ਦੰਪਤੀ ਬੜੇ ਪਿਆਰ ਦੇ ਨਾਲ ਇੱਥੇ ਸੇਵਾ ਕਰਦੇ ਹਨ, ਰੋਜ਼ ਲੰਗਰ ਲਈ ਲੱਕੜਾ ਲਿਆਉਂਦੇ ਹਨ ਤੇ ਕੁਝ ਬਚਾ ਕੇ ਘਰ ਰੱਖ ਲੈਂਦੇ ਹਨ। ਅੱਜ ਉਹ ਸਾਰੀਆਂ ਦੀਆਂ ਸਾਰੀਆਂ ਲੱਕੜਾਂ ਲਿਆ ਕੇ ਇੱਥੇ ਆ ਕੇ ਉਹਨਾਂ ਨੇ ਬਾਲੀਆਂ ਤੇ ਸੰਗਤਾਂ ਦੀ ਸਰਦੀ ਦੂਰ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਭਾਈ ਆਦਮ ਨੂੰ ਬੁਲਾਇਆ ਗਿਆ। ਹਜ਼ੂਰ ਨੇ ਬੜੇ ਪਿਆਰ ਦੇ ਨਾਲ ਪੁੱਛਿਆ, ਭਾਈ ਆਦਮ ਤੇਰੀ ਸੇਵਾ ਥਾਂ ਪਈ ਹੈ, ਤੇਰੀ ਕਾਲਨਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ ਹੈ, ਮੰਗ ਲੈ ਜੋ ਮੰਗਣਾ ਹੈ। ਭਾਈ ਆਦਮ ਵਡੇਰੀ ਉਮਰ ਹੈ, 50-60 ਸਾਲ ਦੀ ਉਮਰ ਹੈ, ਹੁਣ ਸੰਗਤ ਦੇ ਵਿੱਚ ਬੱਚਾ ਮੰਗਦਿਆਂ ਸ਼ਰਮ ਆ ਰਹੀ। ਹਜ਼ੂਰ ਕਹਿਣ ਲੱਗੇ, ਜਾ ਆਪਣੀ ਘਰਵਾਲੀ ਨੂੰ ਵੀ ਲੈ ਆ, ਜੋ ਤੇਰਾ ਸਿਦਕ ਹੈ ਜਿਸ ਪਿਆਰ ਨੂੰ ਮੁੱਖ ਰੱਖ ਕੇ ਤੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ ਉਹ ਵਸਤੂ ਭਾਈ ਮੰਗ ਲੋ। ਆਪਣੀ ਘਰਵਾਲੀ ਨੂੰ ਲੈ ਆਇਆ, ਇਹਨਾਂ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਫਿਰ ਕਾਮਨਾ ਪੁੱਛਦੇ ਹੋ ਤਾਂ ਕਾਮਨਾ ਤਾਂ ਇਹ ਹੈ ਬਈ ਕੋਈ ਘਰ ਵਿੱਚ ਬੂਟਾ ਲੱਗ ਜਾਂਦਾ, ਕੋਈ ਬੱਚਾ ਹੋ ਜਾਂਦਾ ਘਰ ਵਿੱਚ। ਗੁਰੂ ਰਾਮਦਾਸ ਪਾਤਸ਼ਾਹ ਨੇ ਅੰਤਰ ਦ੍ਰਿਸ਼ਟੀ ਨਾਲ ਤੱਕਿਆ, ਬਈ ਇਹਨਾਂ ਦੇ ਭਾਗਾਂ ਵਿੱਚ 7 ਜਨਮ ਕੋਈ ਔਲਾਦ ਨਹੀਂ ਲਿਖੀ, ਪਰ ਇਹਨਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਤਾਂ ਹਜ਼ੂਰ ਬੜੇ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਭਾਈ ਆਦਮ ਤੇਰੇ ਭਾਗਾਂ ਵਿੱਚ ਔਲਾਦ ਤਾਂ ਕੋਈ ਨਹੀਂ ਲਿਖੀ ਤੇ ਤੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਇਸ ਲਈ ਅਸੀਂ ਆਪਣਾ ਬੱਚਾ ਇੱਕ
तेरी गोदी पाउंदे हां। और बच्चा होवेगा उसका नाम भगतू रखी, बड़ा भगती का अवतार होवेगा। और साथ संगत भाई आदम जिसने गुरु नानक दे दर की सेवा की थी, और भाई भगतू जी पैदा हुए और उन्होंने दसम पातशाह तक अपनी सेवा निभाई। इसे तरह अगों जो औलाद होंदी गई उन्होंने मुख सेवा जो गुरु घर दी सी ओ करके अनेक पुलिया पटकिया नु गुरु नानक दे दर ते जोड़िया। आप ही नहीं जुड़े, अनेक नु लिया के जोड़िया। और गुरु गोविंद सिंह सच्चे पातशाह जी ने इन्हां नु प्रचार करन लई नियत कीता। उचारण करो श्री भाई गुरु। अनेकां दा भला कीता जिसने गुरु नानक दे दर दी सेवा कीती है, ओ फिर मुराद तो खाली नहीं गया। जो उसने मंगया है ओ मिलया है उसनु। इसलिए हजूर बाणी विच बख्शिश कर रहे हैं, आपे सेवा लायन आपे बख्शिश। गुरु नानक दे दर दी सेवा भी वड्डियां भागां करके प्राप्त होंदी है, ते जिन्हां नु सेवा मिल गई है उन्हां दी चोलियां भरियां गईयां। जिन्हां ने कामना दे नाल सेवा कीती उन्हां दी मनोकामना पूर्ण हो गई, ते जिन्हां ने गुरु नानक दे दर दी निष्कामता नाल सेवा कीती है ओ गुरु नानक दा रूप हो गए। उचारण करो श्री वाहिगुरु। हजूर बख्शिश कर रहे हैं, वही सेवा करनी है तो गुरु दी कर, सेवा करनी है तो अपने मालक दी कर। तेरा लोक भी सुखी होवेगा, परलोक भी सुहेला होवेगा।

ਕਹਿਣ ਲੱਗੇ ਹੁਣ ਬਲੀ ਨੂੰ ਗਲਿਓ ਲਾਹਣ ਵਾਸਤੇ ਅਸੀਂ ਕੀ ਕਰਨੇ ਆ, ਪੁੰਗਣੀਆਂ ਛੋਲਿਆਂ ਦਾ ਪ੍ਰਸ਼ਾਦ ਬਣਾ ਕੇ ਗੁਰਦੁਆਰੇ ਲੈ ਜਾ ਕੇ ਬਲੀ ਸਾਡੇ ਗਲੋਂ ਲੈ ਜਾਏ। ਇਹਦਾ ਭਾਵ ਇਹ ਹੋ ਗਿਆ ਕਿ ਚਨਿਚ ਸਾਡੇ ਗਲੋਂ ਲੱਥਾ ਤੇ ਸੰਗਤ ਦੇ ਗਲ ਪਾ ਦਿੱਤਾ, ਕਿਉਂਕਿ ਅਸੀਂ ਪ੍ਰਸ਼ਾਦ ਬਣਾ ਕੇ ਗੁਰਦੁਆਰੇ ਲੈ ਜਾਂਦੀ। ਨਹੀਂ ਭਾਈ ਜੀ, ਉਸਨੂੰ ਗਲਿਓ ਲਾਹਣਾ ਉਹਦੇ ਵਾਸਤੇ ਕੁੰਗੜੀਆਂ।

جسم رہ سو جیوے

ਗੁਰਮਤ ਰਿਦੇ ਗਰੀਬੀ ਆਵੇ ਹਾਂ ਤਿਸ ਕੋਲ ਖੁਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹਾਂ ਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨ ਲਾਵੇ ਹਾਂ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹਾਂ ਤਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਸੱਚ ਸਕਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾਂ ਪੀਣਾ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਠ ਅਣਾਏ ਨੀਰ ਭਰਾਇਆ

ਇਹ ਬੇਨਤੀ ਕੌਣ ਕਰ ਰਿਹਾ ਹੈ? ਇਹ ਅਰਦਾਸ ਕੌਣ ਕਰ ਰਿਹਾ ਹੈ? ਗੁਰੂ ਨਾਨਕ ਨੂੰ ਜਿਸ ਕਿਸੇ ਨੇ ਵੀ ਜਿੱਥੇ ਕਿੱਥੇ ਪੁਕਾਰਿਆ, ਗੁਰੂ ਨਾਨਕ ਉਸ ਦੇ ਦੁੱਖ ਕੱਟਣ ਵਾਸਤੇ ਪਹੁੰਚ ਗਿਆ। ਅੱਜ ਸੰਸਾਰ ਨੂੰ ਤਾਰਦੇ ਹੋਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਪਾਲਪੁਰ ਦੀ ਧਰਤੀ ਤੇ ਜਾ ਪਹੁੰਚੇ। ਸ਼ਾਮਾਂ ਦਾ ਸਮਾਂ ਹੈ, ਤੇ ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਬਈ ਜਾ ਮਰਦਾਨਿਆ, ਉਹ ਦੁਕਾਨਦਾਰ ਕੋਲ ਪੁੱਛ ਬਈ ਕਿ ਅਸੀਂ ਮੁਸਾਫਿਰ ਹਾਂ, ਪ੍ਰਾਹੁਣੇ ਹਾਂ, ਸੰਸਾਰ ਤੇ ਆਏ, ਔਰ ਇੱਥੇ ਮੁਸਾਫਿਰ ਬਣ ਕੇ ਦੀਪਾਲਪੁਰ ਆਏ ਹਾਂ, ਬਈ ਇੱਕ ਰਾਤ ਬਿਤਾਉਣੀ ਹੈ। ਜੇ ਰਾਤ ਤੂੰ ਦੁਕਾਨ ਬੰਦ ਕਰਕੇ ਘਰ ਜਾਵੇਂ ਤਾਂ ਅਸੀਂ ਤੇਰੀ ਦੁਕਾਨ ਦੇ ਬਾਹਰ ਆਰਾਮ ਕਰ ਲਵਾਂਗੇ। ਦੀਨ ਦੁਨੀਆਂ ਦਾ ਮਾਲਕ, ਸਰਬ ਸ਼ਕਤੀਮਾਨ, ਆਪ ਨਾਰਾਇਣ ਕਲਾਤਾਰ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਰਾਤ ਠਹਿਰਨ ਵਾਸਤੇ ਥਾਂ ਮੰਗ ਰਹੇ। ਸਤ ਸੰਗਤ ਬੋਲੋ ਸ੍ਰੀ ਤੇ ਜਦੋਂ ਮਰਦਾਨਾ ਦੁਕਾਨਦਾਰ ਕੋਲ ਗਿਆ, ਭਾਈ ਆ ਤੂੰ ਹੱਟੀ ਬੰਦ ਕਰ ਲਵੇ ਤਾਂ ਅਸੀਂ ਰਾਤ ਇੱਥੇ ਠਹਿਰ ਜਾਈਏ। ਉਹ ਕਹਿੰਦਾ ਬਈ ਮੈਂ ਆਪ ਨੂੰ ਜਾਣਦਾ ਕੋਈ ਨਹੀਂ, ਮੇਰੀ ਤੁਹਾਡੇ ਨਾਲ ਕੋਈ ਜਾਣ ਪਹਿਚਾਣ ਨਹੀਂ, ਤੇ ਤੁਸੀਂ ਇੱਥੇ ਨਾ ਠਹਿਰੋ, ਕਿੱਥੇ ਹੋਰ ਚਲੇ ਜਾਓ। ਸੰਸਾਰ ਤੇ ਐਸੇ ਵੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦਾ ਦਰਸ਼ਨ ਪਾ ਕੇ ਵੀ ਉਹਦੇ ਚਰਨਾਂ ਦੀ ਛੋਹ ਨਾ ਲੈ ਸਕੇ। ਭਾਗ ਹੋਵਣ ਤਾਂ ਚਰਨਾਂ ਦੀ ਛੋਹ ਪ੍ਰਾਪਤ ਹੋਵੇ। ਕਹਿ ਦਿੱਤਾ ਮਹਾਰਾਜ ਅਸੀਂ ਤੁਹਾਨੂੰ ਨਹੀਂ ਜਾਣਦੇ, ਕਿਰਪਾ ਕਰੋ ਅੱਗੇ ਚਲੇ ਜਾਓ, ਰਾਤ ਠਹਿਰਨ ਵਾਸਤੇ ਕਿੱਥੇ ਹੋਰ ਥਾਂ ਢੂੰਡ ਲਓ। ਦੀਨ ਦੁਨੀਆਂ ਦਾ ਮਾਲਕ, ਜਗਤ ਗੁਰੂ, ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਕਹਿਣ ਲੱਗਾ, ਚੱਲ ਮਰਦਾਨਿਆਂ ਬਾਈ ਦੇ ਇੱਥੇ ਨਹੀਂ ਠਹਿਰਨ ਦੀ ਥਾਂ ਤਾਂ ਕਿਤੇ ਹੋਰ ਚੱਲੀਏ, ਚੱਲ ਇਸ ਪਿੰਡ ਵਿੱਚੋਂ ਬਾਹਰ ਚੱਲੀਏ, ਸ਼ਾਮਾਂ ਦਾ ਸਮਾਂ ਹੈ। ਮਰਦਾਨੇ ਨੇ ਅੱਖਾਂ ਉੱਤੇ ਹੱਥ ਰੱਖ ਕੇ ਵੇਖਿਆ, ਆਖਿਆ ਬਾਬਾ ਉਹ ਦੂਰ ਇੱਕ ਝੁੱਗੀ ਜਿਹਦੇ ਵਿੱਚ ਰੋਸ਼ਨੀ ਹੈ, ਲੇਕਿਨ ਹੈ ਇੱਥੋਂ ਦੂਰ, ਪਿੰਡ ਤੋਂ ਬਾਹਰ ਦਿਖਦੀ ਹੈ। ਹਜ਼ੂਰ ਕਹਿਣ ਲੱਗੇ ਚੱਲ ਮਰਦਾਨਿਆਂ ਫਿਰ ਅੱਜ ਰਾਤ ਉੱਥੇ ਹੀ ਬਿਤਾਈਏ, ਚੱਲ ਕੇ ਰਾਤ ਉੱਥੇ ਹੀ ਕੀਰਤਨ ਕਰੀਏ, ਉੱਥੇ ਹੀ ਪਰਮੇਸ਼ਵਰ ਦੇ ਗੁਣ ਗਾਈਏ, ਅੱਜ ਰਾਤ ਸਫਲੀ ਕਰੀਏ। ਸਾਹਿਬ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲੇ ਮਰਦਾਨੇ ਨੂੰ ਨਾਲ ਲਿੱਤਾ, ਔਰ ਜਦੋਂ ਉਸ ਝੁੱਗੀ ਦੇ ਬਾਹਰ ਆ ਕੇ ਖੜੋਤੇ, ਸਾਹਿਬ ਜੀ ਨੇ ਆਖਿਆ ਮਰਦਾਨਿਆਂ ਜਾ ਬਈ ਅੰਦਰ ਵੇਖ, ਇਸ ਝੁੱਗੀ ਦਾ ਮਾਲਕ ਕੌਣ ਹੈ, ਤੇ ਉਹਦੇ ਕੋਲੋਂ ਪੁੱਛ ਬਈ ਅੱਜ ਰਾਤ ਅਸੀਂ ਇੱਥੇ ਬਿਤਾ ਲਈਏ, ਸਵੇਰੇ ਚਲੇ ਜਾਵਾਂਗੇ। ਤੇ ਜਦੋਂ ਮਰਦਾਨਾ ਝੁੱਗੀ ਦੇ ਅੰਦਰ ਗਿਆ ਤੇ ਝੱਟ ਬਾਹਰ ਆਇਆ, ਮੂੰਹ ਤੇ ਪੱਲਾ ਮਰਦਾਨੇ ਦੇ, ਗਰੀਬ ਨਿਵਾਜ ਅੰਦਰ ਤਾਂ ਬੜੀ ਬਦਬੂ ਹੈ, ਕਿਉਂ ਮਰਦਾਨਿਆਂ? ਪਾਤਸ਼ਾਹ ਅੰਦਰ ਇੱਕ ਕੋੜੀ ਪਿਆ ਹੋਇਆ ਜਿਸ ਦੇ ਹੱਥ ਪੈਰ ਕੋੜ ਦੇ ਨਾਲ ਗਲ ਚੁੱਕੇ ਹਨ, ਸਾਰੀ ਥਾਂ ਅੰਦਰ ਬਦਬੂ ਹੋਈ ਪਈ ਹੈ, ਗਰੀਬ ਨਿਵਾਜ ਅੰਦਰ ਇੱਥੇ ਰਾਤ ਨਹੀਂ ਠਹਿਰਨ ਦੀ ਕੋਈ ਥਾਂ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਜਾ ਉਸ ਕੌੜੀ ਨੂੰ ਬਾਹਰ ਸੱਦ ਕੇ ਲਿਆ।
ਗਰੀਬ ਨਿਵਾਜ ਉਹ ਤਾਂ ਤੁਰ ਵੀ ਨਹੀਂ ਸਕਦਾ, ਉਹਦੇ ਤਾਂ ਪੈਰ ਹੀ ਗਲ ਚੁੱਕੇ ਹਨ ਘੋੜ ਦੇ ਨਾਲ। ਅੱਛਾ ਮਰਦਾਨਿਆ, ਜੇ ਉਹ ਆਪ ਨਹੀਂ ਆ ਸਕਦਾ ਤਾਂ ਤੂੰ ਉਸ ਨੂੰ ਖਿੱਚ ਕੇ ਬਾਹਰ ਲਿਆ। ਮਰਦਾਨਾ, ਉਸ ਕੌੜੀ ਨੂੰ ਧਰੂ ਕੇ ਖਿੱਚ ਕੇ ਬਾਹਰ ਲਿਆਇਆ ਤੇ ਲਿਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਕੀਤਾ। ਲੋਕ ਗਰੀਬ ਨਿਵਾਜ ਸਾਹਿਬ ਜੀ ਨੇ ਤੱਕਿਆ, ਕੌੜੀ ਵੱਲ ਮਿਹਰ ਦੀ ਨਜ਼ਰ ਕੀਤੀ, ਕੌੜੀ ਨੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਐਸੇ ਰੂਹਾਨੀਅਤ ਦੇ ਦਰਸ਼ਨ ਕੀਤੇ, ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਜਦੋਂ ਦਰਸ਼ਨ ਕੀਤੇ ਤਾਂ ਕੌੜੀ ਦਾ ਤਨ ਮਨ ਠਰ ਗਿਆ। ਆ ਜਿਸ ਕੋੜ ਦੇ ਵਿੱਚ ਹਾਏ ਹਾਏ ਬਿਲਖ ਰਿਹਾ ਸੀ, ਕੁਰਲਾ ਰਿਹਾ ਸੀ, ਉਹ ਦੁੱਖ ਭੁੱਲ ਕੇ ਗੁਰੂ ਨਾਨਕ ਵਾਲੇ ਅੱਖਾਂ ਲਾ ਕੇ ਤੱਕ ਰਿਹਾ ਤੇ ਆਖਿਆ, ਮਹਾਂਪੁਰਖੋ, ਹੇ ਰੱਬ ਦੇ ਪਿਆਰਿਓ, ਰੱਬ ਦੇ ਰੂਪ ਕਿੱਥੋਂ ਆਏ ਹੋ ਤੇ ਮੇਰੇ ਜੈਸੇ ਕੋੜੀ ਦੇ ਕੋਲ ਰਾਤ ਠਹਿਰਨ ਵਾਸਤੇ, ਜਿਸ ਨੂੰ ਘਰ ਵਾਲਿਆਂ ਨੇ ਵੀ ਕੱਢ ਛੱਡਿਆ, ਦੁਰਕਾਰ ਕੇ ਕੱਢ ਛੱਡਿਆ, ਕਿਉਂਕਿ ਕਿਸ ਵੇਲੇ ਮੈਂ ਵੀ ਬਹੁਤ ਧਨੀ ਸਾਂ, ਮੇਰੇ ਪਾਸ ਬਹੁਤ ਪੈਸਾ ਸੀ, ਮਾਂ ਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਤੇ ਜਿਤਨੇ ਮਿੱਤਰ ਦੋਸਤ ਸਨ ਸਾਰੇ ਧਨ ਨੂੰ ਹੀ ਚਾਹੁਣ ਵਾਲੇ ਸਨ। ਐਸੀ ਕੁਸੰਗਤ ਮਿਲ ਗਈ ਮਿੱਤਰਾਂ ਦੀ, ਦੋਸਤਾਂ ਦੀ, ਕਿ ਮੈਂ ਗਲਤ ਰਸਤੇ ਤੁਰ ਪਿਆ ਤੇ ਉਹ ਜਿਹੜਾ ਧਨ ਸੀ ਉਹਦੇ ਨਾਲ ਮੈਂ ਪਾਪ ਕੀਤੇ ਤੇ ਜਦੋਂ ਧਨ ਖਤਮ ਹੋ ਗਿਆ ਤੇ ਮਿੱਤਰ ਦੋਸਤ ਵੀ ਸਾਥ ਛੋੜ ਕੇ ਚਲੇ ਗਏ ਤੇ ਉਸ ਧਨ ਦੇ ਨਾਲ ਜਦੋਂ ਮੈਂ ਪਾਪ ਕੀਤੇ ਸਨ, ਉਹ ਪਾਪ ਹੁਣ ਮੇਰੇ ਤਨ ਤੇ ਕੋੜ ਬਣ ਕੇ ਫੁੱਟ ਪਏ ਹਨ। ਸਾਧ ਸੰਗਤ ਬੋਲੋ ਸ੍ਰੀ, ਹੁਣ ਜਦੋਂ ਮੈਂ ਕੋੜੀ ਹੋ ਗਿਆ ਤਾਂ ਮੇਰੇ ਘਰ ਵਾਲਿਆਂ ਨੇ ਵੀ ਆਖਿਆ, ਹੁਣ ਤੂੰ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਕਿਉਂਕਿ ਤੂੰ ਛੂਤ ਦੀ ਬਿਮਾਰੀ ਹੈ, ਜੇ ਤੇਰੇ ਨਾਲ ਕੋਈ ਹੋਰ ਲੱਗੇਗਾ ਉਹ ਵੀ ਕੋੜੀ ਹੋ ਜਾਏਗਾ। ਇਸ ਵਾਸਤੇ ਮੈਨੂੰ ਆ ਘਰੋਂ ਪਿੰਡ ਵਿੱਚੋਂ ਕੱਢ ਕੇ ਇੱਥੇ ਚੁੱਗੀ ਪਾ ਕੇ ਬਿਠਾ ਗਏ। ਕਿਤਨੇ ਕਿਤਨੇ ਦਿਨ ਬੀਤ ਜਾਂਦੇ ਹਨ, ਮੈਨੂੰ ਮਨੁੱਖ ਦੀ ਸ਼ਕਲ ਨਹੀਂ ਦਿਸਦੀ, ਕੋਈ ਤਰਸ ਕਰਕੇ ਰੋਟੀ ਰੱਖ ਜਾਵੇ ਤਾਂ ਮੈਂ ਖਾ ਲੈਂਦਾ, ਨਹੀਂ ਤਾਂ ਭੁੱਖੇ ਹੀ ਸਮਾਂ ਬੀਤ ਜਾਂਦਾ। ਲੇਕਿਨ ਹੇ ਰੱਬ ਦੇ ਪਿਆਰਿਓ, ਤੁਸੀਂ ਅੱਜ ਇਸ ਅਸਥਾਨ ਤੇ, ਜਿਸ ਨੂੰ ਸੰਸਾਰ ਵਿੱਚ ਸਾਰਿਆਂ ਨੇ ਦੁਰਕਾਰ ਦਿੱਤਾ, ਸਾਰਿਆਂ ਨੇ ਨਿਕਾਲ ਦਿੱਤਾ, ਤੁਸੀਂ ਮੇਰੇ ਕੋਲ ਰਾਤ ਠਹਿਰਨ ਵਾਸਤੇ ਆਏ ਹੋ, ਮੈਂ ਆਪ ਦੀ ਕਿਵੇਂ ਸੇਵਾ ਕਰਾਂ? ਮੇਰੇ ਹੱਥ ਨਹੀਂ, ਮੇਰੇ ਪੈਰ ਕੋਈ ਨਹੀਂ, ਆ ਵੇਖੋ ਕੋੜ ਲੱਗਿਆ ਹੋਇਆ ਹੱਥਾਂ ਪੈਰਾਂ ਨੂੰ, ਜੇ ਇਹਨਾਂ ਹੱਥਾਂ ਦੇ ਨਾਲ ਮੈਂ ਸਾਧ ਸੰਗਤ ਦੀ ਸੇਵਾ ਕਰ ਲੈਂਦਾ ਤਾਂ ਖਬਰੇ ਆ ਦੁੱਖ ਮੈਨੂੰ ਨਾ ਲੱਗਦਾ, ਜੇ ਇਹਨਾਂ ਪੈਰਾਂ ਦੇ ਨਾਲ ਮੈਂ ਮਾੜੇ ਪਾਸੇ ਤੁਰ ਕੇ ਨਾ ਜਾਂਦਾ, ਸਤਸੰਗ ਵੱਲ ਜਾਂਦਾ, ਤਾਂ ਅੱਜ ਮੈਂ ਕੋੜੀ ਨਾ ਹੁੰਦਾ। ਲੇਕਿਨ ਆਏ ਹੋ ਤਾਂ ਹੁਣ ਮੇਰੇ ਤੇ ਕਿਰਪਾ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਉਸ ਦਾ ਕੋੜੀ ਦਾ ਆ ਵਿਰਲਾਪ ਸੁਣਿਆ, ਦੁੱਖ ਸੁਣਿਆ, ਕੋੜ ਦੇ ਵਿਚਕਾਰ ਬਿਲਖ ਰਿਹਾ, ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਤਨਾਸ਼ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਤੇ ਸਾਹਿਬ ਜੀ ਨੇ ਕੀ ਆਖਿਆ,

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਹੈ, ਆਖਿਆ ਉਸ ਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਤਸੰਗਤ ਬੋਲੋ ਸ੍ਰੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ ਨਾਮ ਨਹੀਂ ਜਪ ਕੇ ਜਾਂਦਾ, ਉਸ ਪਰਮੇਸ਼ਵਰ ਦੀ ਭਗਤੀ ਕਰਕੇ ਨਹੀਂ ਜਾਂਦਾ, ਉਹ ਤਾਂ ਆਪਣੇ ਮੱਥੇ ਤੇ ਦੋਸ਼ਾਂ ਦੇ ਦਾਗ ਲਾ ਕੇ ਜਾਂਦਾ ਹੈ, ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ, ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤਸੰਗਤ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲੱਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੇ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ, ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜਦੇ ਹਨ, ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ, ਚਰਨ ਪਕੜ ਕੇ ਕਹਿਣ ਲੱਗਾ, ਗਰੀਬ ਨਿਵਾਜ, ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ, ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਜਲ ਲੈ ਕੇ ਆ ਬਈ। ਤੇ ਮਰਦਾਨਾ ਜਲ ਲਿਆਇਆ, ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ, ਜਪ ਭਾਈ ਸ੍ਰੀ ਵਾਹਿਗੁਰੂ, ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ, ਵਾਹਿਗੁਰੂ ਜਪਦਾ, ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ, ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ, ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿਣ ਲੱਗੇ, ਭਾਈ ਹੋਰ ਮੰਗ ਕੀ ਮੰਗਦਾ, ਗਰੀਬ ਨਿਵਾਜ, ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ, ਮੈਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ, ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ, ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਢ ਦਿੱਤਾ, ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ,
ਸੁਖ ਤਾਂ ਤੇਰੀ ਭਗਤੀ ਵਿੱਚ ਹੈ, ਸੁਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪਣ ਵਿੱਚ ਹੈ। ਸ੍ਰੀ ਵਾਹਿਗੁਰੂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਮਝੋ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦਾ ਹੈ ਭਾਈ, ਉਸ ਨੂੰ ਕਦੇ ਕਿਸੇ ਵਸਤ ਦੀ ਕਮੀ ਨਹੀਂ ਰਹਿ ਸਕਦੀ। ਉਹ ਤਨ ਔਰ ਮਨ ਕਰਕੇ ਸਦਾ ਸੁਖੀ ਰਹੇਗਾ ਜੋ ਜਪੇਗਾ ਸ੍ਰੀ ਵਾਹਿਗੁਰੂ। ਹੁਣ ਕੌੜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਕੇ ਕੀ ਅਰਦਾਸ ਕਰ ਰਿਹਾ ਹੈ।

ਜਗ ਰਹੀ ਸ਼ਰਮਾਲ ਦੀ ਨਾਥ ਅਨਾਥਾ ਬਾਣ ਤੁਰਾਂ ਦੀ ਨਾਮ ਤੇ ਆਏ ਮੇਰਾ ਮਨ ਸ਼ੀਤਲਾ।

Namatiya, Mahasukhbai.

ਗਰਾਸ ਗਰਾਸ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ ਇਸ ਅਸਥਾਨ ਤੇ ਬੈਠ ਕੇ। ਤੇ ਸਤਸੰਗੀਓ, ਇਸ ਅਸਥਾਨ ਦਾ ਚੱਪਾ ਚੱਪਾ ਪਵਿੱਤਰ ਹੈ।

ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਜੀ ਬਖਸ਼ਿਸ਼ ਕਰਦੇ ਸਨ ਵੀ ਸੰਤ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ। ਬਾਬਾ ਜੀ ਨੇ ਸਾਰੀ ਜ਼ਿੰਦਗੀ ਇਹੀ ਉਪਦੇਸ਼ ਕੀਤਾ ਵੀ ਗੁਰੂ ਨਾਲ

ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ। ਹੈ ਗੁਰਸਿੱਖਾ ਝੋਲੀਆਂ ਭਰਨੀਆਂ ਨੇ।

ਤੇ ਸੁਬਹਾ ਸ਼ਾਮ ਸੰਗਤ ਵਿੱਚ ਵੀ ਵੇਖਦਾ ਹੈ। ਇਹ ਬਾਬਾ ਜੀ ਦਾ ਉਪਦੇਸ਼। ਪਰ ਅੱਜ ਕਿਸੇ ਨੂੰ ਪੁੱਛ ਲਓ ਨਾ ਵੀ ਤੂੰ ਸੰਗਤ ਵਿੱਚ ਨਹੀਂ ਬੈਠਦਾ, ਕਦੀ ਕਥਾ ਕੀਰਤਨ ਵਿੱਚ ਨਹੀਂ ਜੁੜਦਾ, ਵੀ ਕੀ ਗੱਲ ਹੈ ਜੀ? ਕੀ ਕਰਾਂ, ਘਰ ਦੇ ਕਾਰ ਵਿਹਾਰ ਹੀ ਨਹੀਂ ਮੁੱਕਦੇ। ਕਈ ਵਾਰ ਇੱਥੋਂ ਤੱਕ ਇਹ ਸੰਗਤ ਵਿੱਚ ਆ ਵੀ ਜਾਵੇ ਤੇ ਬੈਠਾ ਸੰਗਤ ਵਿੱਚ ਤੇ ਇਹਦਾ ਮਨ ਘਰ ਦੇ ਕਾਰ ਵਿਹਾਰਾਂ ਵੱਲ ਚਲੇ ਜਾਂਦਾ ਹੈ। ਆਪਾਂ ਤੱਕਿਆ ਹੈ ਕਈ ਵਾਰ ਆਪਾਂ ਬੈਠੇ ਸੰਗਤ ਵਿੱਚ ਤੇ ਸਾਡਾ ਮਨ ਬਾਹਰ ਘਰ ਦੇ ਕਾਰ ਵਿਹਾਰਾਂ ਵਿੱਚ ਵੀ ਹੁਣ ਮੈਂ ਫਲਾਨਾ ਕੰਮ ਕਰਨਾ ਸੀ, ਹੁਣ ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ। ਬਾਬਾ ਜੀ ਸਮਝਾਉਂਦੇ ਸਨ ਵੀ ਇਹ ਗੁਰਮੁਖਾ ਜਦੋਂ ਸੰਗਤ

ਜਦੋਂ ਸਮਾਨ ਬਨ ਕੇ ਪੰਡਾ ਬਨ ਕੇ ਚੁੱਕੀਆਂ ਤੇ ਟੁਰਨ ਲੱਗੇ ਨੇ ਤੇ ਕੀ ਤੱਕ ਰਹੇ ਨੇ। ਇੱਕ ਬਾਬਾ ਜਿਸ ਦੇ ਹੱਥ ਵਿੱਚ ਡਾਂਗ ਹੈ ਤੇ ਦਰਵਾਜ਼ੇ ਵਿੱਚ ਖਲੋਤਾ ਹੈ, ਕੋਈ ਕਿੱਧਰ ਜਾ ਰਹੇ ਹੋ, ਰੱਖ ਦਿਓ ਸਮਾਨ। ਤੇ ਇਹਨਾਂ ਚੋਰਾਂ ਨੇ ਸੋਚਿਆ ਵੀ ਇਧਰ ਬਾਬਾ ਖਲੋਤਾ ਹੈ, ਦੂਸਰੇ ਪਾਸਿਓਂ ਕੰਧ ਟੱਪ ਜਾਂਦੇ ਹਨ। ਸਮਾਨ ਚੁੱਕਿਆ ਤੇ ਕੰਧ ਟੁੱਪਣ ਲੱਗੇ ਨੇ। ਕੀ ਹੋਇਆ, ਕੰਧ ਟੱਪਣ ਲੱਗੇ ਨੇ ਤੇ ਇਧਰ ਵੀ ਇਹੀ ਬਾਬਾ ਡਾਂਗ ਲੈ ਕੇ ਖਲੋਤਾ ਹੈ। ਜਿਧਰ ਦੀ ਵੀ ਜਾਣ ਲੱਗਦੇ ਨੇ ਘਰ ਤੋਂ ਬਾਹਰ, ਬਾਬਾ ਡਾਂਗ ਲੈ ਕੇ ਮੂਹਰੇ ਖਲੋ ਜਾਂਦਾ ਹੈ। ਇਹਨਾਂ ਚੋਰਾਂ ਨੇ ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਖਾਲੀ ਹੱਥ ਤੁਰਨ ਲੱਗੇ ਨੇ, ਘਰੋਂ ਬਾਹਰ ਨਿਕਲੇ ਨੇ ਤੇ ਕਿਸੇ ਨੇ ਵੀ ਨਹੀਂ ਰੋਕਿਆ। ਆ ਜਦੋਂ ਕਿਸੇ ਨੇ ਨਾ ਰੋਕਿਆ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਹੁਣ ਉਹ ਬਾਬਾ ਚਲਾ ਗਿਆ ਹੈ। ਮਨ ਦੇ ਵਿੱਚ ਲਾਲਚ ਆਇਆ, ਦੁਬਾਰਾ ਘਰ ਦੇ ਅੰਦਰ ਗਏ ਤੇ ਬੰਨਿਆ ਬਣਾਇਆ ਸਮਾਨ ਫਿਰ ਚੁੱਕ ਲਿਆ। ਆ ਜਦੋਂ ਪੰਡਾ ਸਿਰ ਤੇ ਰੱਖ ਕੇ ਘਰੋਂ ਬਾਹਰ ਨਿਕਲਣ ਲੱਗੇ ਨੇ ਤੇ ਕੀ ਤੱਕ ਰਹੇ ਨੇ, ਉਹੀ ਬਾਬਾ ਡਾਂਗ ਲੈ ਕੇ ਦਰਵਾਜ਼ੇ ਦੇ ਵਿਚਕਾਰ ਖਲੋਤਾ ਹੈ। ਓਏ ਭਲਿਓ, ਕਿੱਧਰ ਜਾ ਰਹੇ ਹੋ, ਸਮਾਨ ਲੈ ਕੇ ਰੱਖ ਦੇਵੋ। ਇਹ ਚੋਰ ਬੜੇ ਹੈਰਾਨ ਹੋਏ, ਹੈ ਕੀ ਗੱਲ, ਇਹ ਤੇ ਕੋਈ ਕੌਤਕ ਹੈ, ਖਾਲੀ ਹੱਥ ਤੁਰਦੇ ਹਾਂ ਕੋਈ ਨਹੀਂ ਰੋਕਦਾ, ਸਮਾਨ ਚੁੱਕਦੇ ਹਾਂ ਤੇ ਬਾਬਾ ਰੋਕਣ ਵਾਸਤੇ ਆ ਜਾਂਦਾ ਹੈ। ਸਾਰਾ ਬੰਨਿਆ ਬਣਾਇਆ ਸਮਾਨ ਘਰ ਦੇ ਵਿੱਚ ਰੱਖ ਦਿੱਤਾ ਤੇ ਖਾਲੀ ਹੱਥ ਤੁਰ ਗਏ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਆਪਣੇ ਘਰ ਜਾ ਕੇ ਸੁੱਤੇ ਤੇ ਸਾਰੀ ਰਾਤ ਨੀਂਦਰ ਨਹੀਂ ਜੇ ਪਈ, ਸੁਪਨੇ ਦੀ ਭੈ ਆਉਂਦਾ ਰਿਹਾ, ਸੁਪਨੇ ਦੇ ਵਿੱਚ ਵੀ ਡਰ ਆਉਂਦਾ ਰਿਹਾ। ਆ ਸਵੇਰ ਹੋਈ ਨਾ ਤੇ ਇਹ ਦੋਨੋਂ ਚੋਰ ਇਸ ਘਰ ਦੇ ਵਿੱਚ ਪੁੱਜੇ ਨੇ ਸਵੇਰੇ, ਤੇ ਇਧਰੋਂ ਇਹ ਪਰਿਵਾਰ ਵੀ ਨਾਨਕਸਰ ਤੋਂ ਆ ਗਿਆ ਹੈ। ਆ ਕੀ ਤੱਕ ਰਹੇ ਨੇ, ਘਰ ਦੇ ਦਰਵਾਜ਼ੇ ਖੁੱਲੇ ਨੇ ਤੇ ਘਰ ਦਾ ਸਾਰਾ ਸਮਾਨ ਪੰਡਾਂ ਦੇ ਵਿੱਚ ਬੰਨਿਆ ਪਿਆ ਹੈ। ਪੰਡਾਂ ਖੋਲ ਕੇ ਦੇਖੀਆਂ ਤੇ ਚੁੱਕਿਆ ਕਿਸੇ ਨੇ ਨਹੀਂ, ਘਰ ਦੀ ਕੋਈ ਵੀ ਚੀਜ਼ ਗੁਆਚੀ ਨਹੀਂ, ਕੋਈ ਲੈ ਕੇ ਨਹੀਂ ਗਿਆ ਤੇ ਪੰਡਾਂ ਬੰਨੀਆਂ ਪਈਆਂ। ਬੜੇ ਹੈਰਾਨ ਹੋਏ, ਆਂਢ ਗੁਆਂਢ ਇਕੱਤਰ ਹੋਇਆ ਇਹ ਦੇਖ ਕੇ ਇਹ ਸੁਣ ਕੇ ਸਾਰੇ ਹੈਰਾਨ ਹੋਏ ਰਹੇ ਨੇ ਵੀ ਇਹ ਕੀ ਹੋ ਗਿਆ, ਸਮਾਨ ਬੰਨਿਆ ਪਿਆ ਹੈ, ਦਰਵਾਜ਼ੇ ਖੁੱਲੇ ਨੇ ਤੇ ਘਰ ਦੀ ਇੱਕ ਵੀ ਚੀਜ਼ ਨਹੀਂ ਗਈ, ਇਹ ਕਿਹੋ ਜਿਹੇ ਚੋਰ ਆਏ ਨੇ। ਤੇ ਸਤਸੰਗੀਓ, ਇਹਨੇ ਨੂੰ ਇਹ ਚੋਰ ਇਸ ਘਰ ਦੇ ਵਿੱਚ ਆਏ ਤੇ ਹੱਥ ਬੰਨ ਕੇ ਖਲੋਤੇ ਨੇ, ਆਖਣ ਲੱਗੇ ਅਸੀਂ ਰਾਤੀ ਚੋਰੀ ਕਰਨ ਵਾਸਤੇ

ਭੁੱਲਾਂ ਬਖਸ਼ਾਣ ਵਾਸਤੇ ਆਏ ਹਾਂ। ਤੇ ਇੱਕ ਨੇ ਵਿੱਚੋਂ ਪੁੱਛਿਆ, ਚੋਰੀ ਕਰਨ ਵਾਸਤੇ ਆਏ ਸੀ ਤੇ ਸਮਾਨ? ਸਾਰੀ ਗੱਲ ਦੱਸੀ। ਘਰ ਦਾ ਸਮਾਨ ਲਾਲਚ ਵਿੱਚ ਆ ਕੇ ਅਸੀਂ ਸਾਰਾ ਬੰਨ ਲਿਆ। ਜਦੋਂ ਚੁੱਕ ਕੇ ਟੁਰਨ ਲੱਗਦੇ ਤੇ ਇੱਕ ਡਾਂਗ ਵਾਲਾ ਬਾਬਾ ਸਾਨੂੰ ਰੋਕ ਲੈਂਦਾ। ਜਦੋਂ ਵੀ ਸਮਾਨ ਚੁੱਕ ਕੇ ਟੁਰੇ ਹਾਂ ਤੇ ਡਾਂਗ ਵਾਲਾ ਬਾਬਾ ਮੂਹਰੇ ਆ ਜਾਂਦਾ। ਘਰ ਵਾਲੇ ਬੜੇ ਹੈਰਾਨ ਹੋਏ। ਸਾਰਾ ਪਰਿਵਾਰ ਨਾਨਕ ਸਰ ਗਿਆ ਤੇ ਕੌਣ ਇਹਨਾਂ ਨੂੰ ਰੋਕਦਾ ਸੀ? ਅਜੇ ਇੰਨੀਆਂ ਗੱਲਾਂ ਹੀ ਹੋ ਰਹੀਆਂ ਨੇ।

ਅੱਗੇ ਆਹੀ ਬਾਬਾ ਸਾਨੂੰ ਰਾਤੀ ਰੋਕਦਾ ਸੀ। ਆ ਜਦੋਂ ਘਰ ਵਾਲਿਆਂ ਨੇ, ਆਂਢ ਗੁਆਂਢ ਮਹੱਲੇ ਵਾਲਿਆਂ ਨੇ ਇਹ ਸੁਣਿਆ, ਆਖਣ ਲੱਗੇ ਧੰਨ ਹੈ ਬਾਬਾ ਆਨੰਦ ਸਿੰਘ ਜੀ, ਬਲਿਹਾਰ ਤੇਰੀ ਸੇਵਾ ਦੇ, ਬਲਿਹਾਰ ਤੇਰੇ ਸਿਮਰਨ ਦੇ। ਤੂੰ ਘਰਾਂ ਦੀ ਰਾਖੀ ਵੀ ਕਰਦਾ ਹੈ, ਤੂੰ ਕਿੱਡੀਆਂ ਬਖਸ਼ਾਂ ਕਰਦੇ ਹਾਂ। ਚੋਰਾਂ ਨੂੰ ਆਖਿਆ ਭਲਿਓ, ਇਹ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਹਨ, ਜੇ ਭੁੱਲਾਂ ਬਖਸ਼ਾਉਣੀਆਂ ਨੇ ਤੇ ਨਾਨਕਸਰ ਜਾ ਕੇ ਇਹਨਾਂ ਦੇ ਅੱਗੇ ਝੋਲੀ ਵਛਾ।

ਕਦੀ ਵੀ ਮਨ ਨਹੀਂ ਜੇ ਡਲਾਣਾ, ਕਦੀ ਵੀ ਆਪਣੇ ਮਨ ਨੂੰ ਨਹੀਂ ਜੇ ਹਿਲਾਣਾ, ਅਡੋਲ ਸੰਗਤ ਵਿੱਚ ਬੈਠਣਾ ਹੈ। ਆ ਜਦ ਸੰਗਤ ਵਿੱਚ ਬੈਠੇ ਹੋਈਏ ਨਾ, ਸਾਡੇ ਘਰਾਂ ਦਾ ਫਿਕਰ ਗੁਰੂ ਨਾਨਕ ਨੂੰ ਹੋ ਜਾਂਦਾ ਹੈ। ਸਾਡੇ ਘਰ ਨੂੰ ਕਿਹਨੇ ਸਾਂਭਣਾ ਹੈ, ਇਸ ਗੱਲ ਦਾ ਫਿਕਰ ਗੁਰੂ ਨਾਨਕ ਕਰਦੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਭਾਉਂਦੇ ਨੇ। ਆ ਦੇਖੋ, ਉਸ ਬਾਬਾ ਨਾਨਕ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਨੰਦ ਸਿੰਘ ਜੀ ਦੀ ਲਾ ਦਿੱਤੀ, ਪਰਿਵਾਰ ਸੰਗਤ ਵਿੱਚ ਤੇ ਘਰ ਦੀ ਰਾਖੀ ਬਾਬਾ ਨੰਦ ਸਿੰਘ ਜੀ ਕਰਦੇ ਨੇ। ਇਸ ਲਈ ਆਓ ਮਨ ਵਿਰਥੀਆਂ ਜੋੜੀਏ, ਐ ਗੁਰਸਿੱਖਾ ਪੂਰਨ ਸੰਤ ਤੈਨੂੰ ਮਿਲ ਜਾਣ, ਪੂਰਨ ਮਹਾਂਪੁਰਸ਼ ਜ਼ਿੰਦਗੀ ਵਿੱਚ ਮਿਲ ਜਾਣ।

ਸਵਾਰੀ ਉਦੋਂ ਥੱਲੇ ਸੰਗਤ ਤੇ ਬਾਬਾ ਜੀ ਆਪ ਸੰਗਤ ਵਿੱਚ ਟੋਆ ਪੁੱਟ ਕੇ ਵੈਸਦੇ। ਰੱਤੀ ਜਿੰਨਾ ਵੀ ਮਨ ਵਿੱਚ ਹੰਕਾਰ ਨਹੀਂ, ਥੋੜਾ ਜਿੰਨਾ ਵੀ ਮੋਹ ਨਹੀਂ, ਬਸ ਪਿਆਰ ਗੁਰੂ ਨਾਲ, ਸਤਿਕਾਰ ਗੁਰੂ ਦਾ, ਮਹਿਮਾ ਗੁਰੂ ਦੀ, ਤੇ ਹਰ ਵੇਲੇ ਇਹ

ਪਾਤਸ਼ਾਹੀਆਂ ਨੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਇਹ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ। ਇੱਥੇ ਕਿਸੇ ਨੂੰ ਨਫ਼ਰਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਭ ਉਸ ਦਾ ਨੂਰ ਹਨ। ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਵੋ, ਇਹ ਨਾਰਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਆਖਿਆ ਐ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ, ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ, ਜਿਨ੍ਹਾਂ ਦਾ ਜੀਵਨ ਹੈ ਪੈ ਕਾਹੂ ਕੋ ਦੇਤਨੈ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ, ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ ਕਿਹਾ, ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ